0: มตังหิมังลงบักออกไลผมว่าให้มังตัวชาพันลุงยาขอ
1: ตามอบไปให้บอบตีมังบอกมหรา
2: อีสตาชัยสิริมนตรีบริมามาซาโอทานิมตัยให้นายทอกมุชนุกดักไทยเราอุลโลเลอาโนสิเข้นใช้กุลชิว
1: ตามอบไปให้เจตัมนิกุลมหรา
2: อังคาซุกอมลาปติเสมาตยามาลุงยาบัวมาตัวใหญ่ชาตกดริบบลองฮักกระซารกไล่ตรงข้าทอนอาโนเทซาโนตาบายานุงเงินงเงยหงุยต้องพูดจาต้องนิกุลพายโยแต่ตีนี้มีพิชิงโนรุ่งแข็งให้ใจติดท้องดีไม่ใจให้ตรงพายโย
1: ป่าให้แกมหรัตบาอาศึกอิมังในกอกนกปูจุดทั้งให้ตรงไก่โนอิมังบัตุมันนุกจะต้องมหรัต
2: อ้าวอาบุตรไทยมาโนมนตรีตัวข้าหำเด้งข้าหำยาเด้งข้ามาวันทุกเล
1: ่ตาบุกเบียงเบียงตาวันทุกุดีมหรัตพอไรเคข้าหำกรุงก็ทั้งไรเนี่ยในอาบุตรกอกพอตุกข้าตุกเนี่ยดามหรัตใจวิชาข้าท่ารบิทุกระดี
2: อ้าวมนตรีสักพิรวิพานทุยใหญ่ชวนงเกท่านี่นั่งทุยจี
1: อ้าวมหรัต
2: ท่านี่Hare, hare, hare.
3: Hey, hati ni mas, mujumanya dah nak ha? Tapi nengah ni kong mana ada? Sudah kong? Ayah lu sazila masih aman nengkia, bolak ha kacar kacau ha. Nengkia bayang tak si dawa bay, mana kelak si tangga ya sama ya? Nengbat apa kah? Tapi orang orang kalau baji, hai kenalan yang ini dah lama sih, dah tahu tahu ni buat hari kimi sih naik. Tapi neng buat saya kuda, ha? Neng buat apa?
2: Montres, Montres.
4: Tunglah,
2: tapi le, kaklap saya kau itu terakhir buat sih dah lama sih tanah naik show. Ubrih mama, komjalah.
1: Aku orang Maharas tunglah kule. Iman gua nomor bapa hai ke dengan putu tangi cangkana Maharas. Iman tu manusia ya tong, toka tu manusia ya tong. Maharaj, kau tu satu, tapi siapa nak kasar wujud juga di Maharaj?
2: Eh, Menteri, Anglaka, nengkali, dan si tangat yang lain rum si kencing itu, tali.
1: Ah, apa tu tangan Maharaj? Tangan ke kau tu satu ba?
2: Tama, nengro kau tu satu lebih si tangko, nengani kok kaya deh? Dini nona tak kiri si tadi orang lain ke?
1: Angka Maharaj kulungka,
2: tali.
1: Ah, tali. Angka,
2: beri mana kau miabla?
4: आपुर के मंत्री बजे तो दस दस इतना शिवाय शांत्री दागी बाई था शिवाय शांत्री ताई दस ही दामा रुक बो जानी जैसा साकिर ठंगना किरजा गए और निभिंगो डॉ डॉ लॉ लॉ कमाने लो खाती लाई था आमने रुवाई के नंबर यंग रूम कुंची ने माने खाती ना निचे रात्रि बन्यू बाई था कांसा माने खाती ना निचे कांसनी खाती दाग तुम शू मूसा माने रूम वापिस ना निचे मूसा मती सजग तुम शू हाय के मां हम हम डॉम डॉम के और निबिशन रूम कुंची ने माने खाती बाई डॉम पोटी छोड़ा गोर लाम रखा यंग रूम बो बरो कासे बाई के नो हाय नो दाग जंग हाय टिंग टिंग सिंगल चलू तुम शू यंग माजरो बिशिसा उमान सुनांग लिया मुफली कैशन बिशिंग से हाय जुजम जुजम से पारंग तुम शू
2: อ้าวเสียอาสมจ้าเฮ้ยตามมันเข้ารุ่งเสกเฮ้ยมาจีรอตามมันข้าฮะตามมันอาสุรุ่งป้าหูจะขัดละอาสมชาตามได้มองข้ารุ่งเสกกอตกลี้ยมหราชรุ่งเสกก็ใส่ตรงไปเชื่อเดี๋ยวเราเป็นดาวะอีมหราชรุ่งคงสินิชินีนบอร์ดจะนั่งเกยก็ใส่ตรงไปแข่งใส่เสกรุ่งเสกเขยจะขึ้นจะไปทางไปขโมยมหราชอาบอนให้หลีกบ่ายก็ตัดยกสุดว่าถือทางไปขโมยฮัลโหลตอนมุสลิมจัดยกทางไรกันละ
4: तमिल खाना इग्रा ना
2: और कतरा से मान यंगे तंखा महाराज
4: हाँ
2: बल ही और कतरा से नाइटु के मान ले लिया महाराज आंध्र गुंडा कॉटन लाइस मातंग लाइस यू
4: बाबा मेरा और को तासुदे ठिकाना तुम मान लिया दे आज आगे फाइबर तो लाइस लिया दे बा उम्म ताऊ ताम ठिकाने नहीं खाना ले फ्ला मेरा कुछ तो हम ने बुचुक लग लिया गजे हाँ ठाकुर था कासे नाइ इग्रा ला मेरा लोगों दे हर माना
2: ओह हाँ सालों कैसा साथी दिग दिग नूहर महाराज हरे डाक्टर थाने आरोपन और थांगे नहर गया थे मंत्री
1: महाराज थाड़ी
2: तबु और निबुसर काम था
1: महाराज तबु हॉजी पर बाइक लाई ड्रॉप्सी को सुबला तो अगला वर्ष को देख खत्म महाराज